ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਪੰਜਾਬ ਦੇ ਦਰਿਆ। ਵਾਰਤਾਕਾਰ ਹੋਣਗੇ ਡਾਕਟਰ ਮਨੀਸ਼ਾ ਬਤਰਾ। ਇਸ ਤੋਂ ਅਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਅਮਰਿੰਦਰ ਗਿੱਲ ਦੇ ਗਾਏ ਹੋਏ ਕੁਝ ਗੀਤ। ਮਨੁੱਖੀ ਸਮਾਜ ਵਿੱਚ ਪਰਿਵਾਰ ਇੱਕ ਅਹਿਮ ਇਕਾਈ ਏ ਅਤੇ ਬਜ਼ੁਰਗ ਇਸ ਇਕਾਈ ਦੀ ਜੜ ਨੇ। ਜਿਸ ਤਰ੍ਹਾਂ ਇੱਕ ਮਜ਼ਬੂਤ ਜੜ ਤੋਂ ਬਿਨਾਂ ਦਰਖਤ ਹਰਿਆ ਭਰਿਆ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਮਾਰਗ ਦਰਸ਼ਨ ਤੋਂ ਬਿਨਾਂ ਕੋਈ ਵੀ ਪਰਿਵਾਰ ਜਾਂ ਸਮਾਜ ਤਰੱਕੀ ਨਹੀਂ ਕਰ ਸਕਦਾ। ਬਜ਼ੁਰਗ ਸਾਡੇ ਪਰਿਵਾਰ ਦੀ ਰੌਣਕ ਅਤੇ ਤਜਰਬਿਆਂ ਦਾ ਖਜ਼ਾਨਾ ਹੁੰਦੇ ਨੇ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਉਹ ਅਨੁਭਵ ਹੁੰਦਾ ਹੈ ਜੋ ਕਿਸੇ ਵੀ ਕਿਤਾਬ ਜਾਂ ਸਕੂਲ ਵਿੱਚ ਨਹੀਂ ਮਿਲ ਸਕਦਾ। ਉਨ੍ਹਾਂ ਨੇ ਜ਼ਿੰਦਗੀ ਦੇ ਕਈ ਉਤਾਰ ਚੜਾਵ ਦੇਖੇ ਹੁੰਦੇ ਨੇ। ਜਦੋਂ ਵੀ ਅਸੀਂ ਕਿਸੇ ਮੁਸ਼ਕਲ ਵਿੱਚ ਹੁੰਦੇ ਹਾਂ ਤਾਂ ਉਨ੍ਹਾਂ ਦੀ ਇੱਕ ਛੋਟੀ ਜਿਹੀ ਸਲਾਹ ਸਾਡੀ ਵੱਡੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦੀ ਏ। ਉਹ ਸਾਨੂੰ ਨੈਤਿਕ ਕਦਰਾਂ ਕੀਮਤਾਂ, ਸੰਸਕਾਰ ਅਤੇ ਆਪਣੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੇ ਨੇ। ਅਫਸੋਸ ਦੀ ਗੱਲ ਇਹ ਹੈ ਕਿ ਅੱਜ ਦੇ ਭੱਜ ਨੱਠ ਭਰੇ ਅਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਅਸੀਂ ਆਪਣੇ ਬਜ਼ੁਰਗਾਂ ਨੂੰ ਵਿਸਾਰਦੇ ਜਾ ਰਹੇ ਹਾਂ। ਨਵੀਂ ਪੀੜ੍ਹੀ ਬਜ਼ੁਰਗਾਂ ਦੀਆਂ ਗੱਲਾਂ ਨੂੰ ਪੁਰਾਣੇ ਖਿਆਲ ਕਹਿ ਕੇ ਅਣਗੋਲਿਆਂ ਕਰ ਦਿੰਦੀ ਏ। ਅੱਜ ਕੱਲ ਨਿਊਕਲੀਅਰ ਫੈਮਿਲੀ ਦਾ ਰਿਵਾਜ ਵੱਧ ਰਿਹਾ ਏ, ਜਿਸ ਕਾਰਨ ਬਜ਼ੁਰਗ ਆਪਣੇ ਹੀ ਘਰਾਂ ਵਿੱਚ ਇਕੱਲਾਪਨ ਮਹਿਸੂਸ ਕਰਦੇ ਨੇ। ਕਈ ਵਾਰ ਤਾਂ ਹਾਲਾਤ ਇੰਨੇ ਮਾੜੇ ਹੋ ਜਾਂਦੇ ਨੇ ਕਿ ਬੱਚੇ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਨੇ, ਜੋ ਕਿ ਸਾਡੇ ਸਮਾਜ ਲਈ ਇੱਕ ਕਲੰਕ ਏ। ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਮਤਲਬ ਸਿਰਫ ਉਹਨਾਂ ਦੇ ਪੈਰੀ ਹੱਥ ਲਾਉਣਾ ਨਹੀਂ ਏ, ਬਲਕਿ ਉਹਨਾਂ ਨੂੰ ਸਮੇਂ ਦੇਣਾ ਏ। ਉਹਨਾਂ ਨਾਲ ਬੈਠ ਕੇ ਗੱਲਾਂ ਕਰੋ, ਉਹਨਾਂ ਦੀ ਸਿਹਤ ਦਾ ਧਿਆਨ ਰੱਖੋ, ਘਰ ਦੇ ਅਹਿਮ ਫੈਸਲਿਆਂ ਵਿੱਚ ਉਹਨਾਂ ਨੂੰ ਸ਼ਾਮਲ ਕਰੋ। ਕਈ ਵਾਰ ਬੁਢਾਪੇ ਕਾਰਨ ਉਹ ਸੁਭਾਅ ਪੱਖੋਂ ਚਿੜਚਿੜੇ ਹੋ ਜਾਂਦੇ ਨੇ ਜਾਂ ਵਾਰ ਵਾਰ ਇੱਕੋ ਗੱਲ ਪੁੱਛਦੇ ਨੇ। ਅਜਿਹੇ ਸਮੇਂ ਗੁੱਸਾ ਕਰਨ ਦੀ ਬਜਾਏ ਧੀਰਜ ਰੱਖਣਾ ਅਤੇ ਉਹਨਾਂ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਅਸੀਂ ਜੋ ਕੁਝ ਵੀ ਹਾਂ ਉਹ ਆਪਣੇ ਬਜ਼ੁਰਗਾਂ ਦੀ ਬਦੌਲਤ ਹਾਂ। ਉਹਨਾਂ ਨੇ ਆਪਣੀ ਜਵਾਨੀ ਅਤੇ ਸੁੱਖ ਸੁਵਿਧਾਵਾਂ ਸਾਡੇ ਭਵਿੱਖ ਲਈ ਕੁਰਬਾਨ ਕਰ ਦਿੱਤੀਆਂ। ਜੇ ਅੱਜ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਸਤਿਕਾਰ ਕਰੇਗੀ। ਬਜ਼ੁਰਗਾਂ ਦੀ ਸੇਵਾ ਹੀ ਸਭ ਤੋਂ ਵੱਡੀ ਇਬਾਦਤ ਏ। ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਕਦੇ ਵੀ ਬੇਸਹਾਰਾ ਜਾਂ ਉਦਾਸ ਨਹੀਂ ਹੋਣ ਦੇਵਾਂਗੇ। ਇਸ ਚਰਚਾ ਤੋਂ ਬਾਅਦ ਸਰੋਤਿਓ ਆਓ ਹੁਣ ਸੁਣਦੇ ਹਾਂ ਵਾਰਤਾ ਪੰਜਾਬ ਦੇ ਦਰਿਆ। ਵਾਰਤਾਕਾਰ ਨੇ ਡਾਕਟਰ ਮਨੀਸ਼ਾ ਬਤਰਾ।

आजकल तो ही मनुख ते दरियावां दा गहरा संबंध रहा है। दरिया धरती उत्ते वगदी एक अजिही जल धारा हुंदी है जिस दा स्रोत आम तौर ते कोई झील, नदी, झरना जां बरसाती पानी हुंदा है, जो अगे वधदा होया किसी समुद्र जां विशाल झील विच समा जांदा है। दरियावां तो केवल फसल दी उपज ही नहीं हुंदी, सगो ओह तां किसे समाज जां सभ्यता नूं जन्म दिंदे हन। इस प्रकार ते ही जदों असीं पंजाब दी गल करदे हां ਤਾਂ ਪੰਜਾਬ ਭਾਰਤ ਅਤੇ ਪਾਕਿਸਤਾਨ ਦੋਵਾਂ ਧਰਾਤਲਾਂ ਵਿੱਚ ਸਥਿਤ ਇੱਕ ਅਜਿਹਾ ਉੱਤਰ ਪੱਛਮੀ ਭੂਗੋਲਿਕ ਖੇਤਰ ਹੈ ਜੋ ਆਪਣੀ ਜੀਵੰਤ ਸੱਭਿਅਤਾ, ਅਮੀਰ ਇਤਿਹਾਸ ਅਤੇ ਪੰਜ ਦਰਿਆਵਾਂ ਕਾਰਨ ਆਪਣੀ ਵੱਖਰੀ ਪਛਾਣ ਰੱਖਦਾ ਹੈ। ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਖਿੱਤੇ ਨੂੰ ਪ੍ਰਾਚੀਨ ਕਾਲ ਵਿੱਚ ਹੀ ਸਪਤ ਸਿੰਧੂ ਕਿਹਾ ਜਾਂਦਾ ਸੀ, ਜਿਸ ਦਾ ਭਾਵ ਹੈ ਸੱਤ ਦਰਿਆਵਾਂ ਦੀ ਧਰਤੀ। ਇਸ ਦੇ ਆਲੇ ਦੁਆਲੇ ਹੀ ਸਿੰਧੂ ਘਾਟੀ ਅਤੇ ਹੜੱਪਾ ਸਭਿਅਤਾਵਾਂ ਵਿਕਸਿਤ ਹੋਈਆਂ। ਪੰਜਾਬ ਦੀ ਬਹੁਤ ਸਾਰੀ ਮਹੱਤਤਾ ਇਸ ਦੇ ਦਰਿਆਵਾਂ ਦੀ ਬਣਾਈ ਹੋਈ ਹੈ, ਜਿੱਥੇ ਇਹਨਾਂ ਦੇ ਵਿਚਕਾਰਲੇ ਦੁਆਬਿਆਂ ਨੇ ਪੰਜਾਬੀਆਂ ਨੂੰ ਸੋਹਣੇ ਪੌਣ ਪਾਣੀ ਬਖਸ਼ੇ ਅਤੇ ਬੜੀ ਖੁੱਲ੍ਹੀ ਡੁੱਲੀ ਉਪਜਾਊ ਧਰਤੀ ਦਿੱਤੀ। ਉੱਥੇ ਨਾਲ ਹੀ ਇਸ ਧਰਤੀ ਨੇ ਸੂਰਵੀਰਾਂ ਅਤੇ ਡੂੰਘੇ ਵਿਚਾਰਵਾਨ ਵਿਦਵਾਨਾਂ ਨੂੰ ਵੀ ਜਨਮ ਦਿੱਤਾ। ਇੱਥੋਂ ਹੀ ਹਰ ਸੱਭਿਅਤਾ ਪੂਰਬ ਵੱਲ ਨੂੰ ਪਸਰੀ ਅਤੇ ਭਾਰਤੀ ਸੱਭਿਅਤਾ ਦੇ ਰੂਪ ਵਿੱਚ ਵਧੀ। ਇਸ ਲਈ ਪੰਜਾਬ ਨੂੰ ਪ੍ਰਾਚੀਨ ਸਭਿਅਤਾ ਦਾ ਜਨਮਦਾਤਾ ਕਹਿਣਾ ਅਤਕਥਨੀ ਨਹੀਂ ਹੋਵੇਗੀ। ਵੇਦਾਂ, ਪੁਰਾਣਾਂ ਅਤੇ ਕਈ ਮਹਾਂਕਾਵ ਪੰਜਾਬ ਨੂੰ ਸਪਤ ਸਿੰਧੂ ਜਾਂ ਪੰਚਨਦ ਭਾਵ ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਗਿਆ ਹੈ। ਉੱਤਰੀ ਪੱਖ ਵਿੱਚ ਸਿੰਧ ਅਤੇ ਗੰਗਾ ਦਰਿਆਵਾਂ ਦੇ ਦੋ ਮੈਦਾਨ ਹਨ। ਇਹਨਾਂ ਮੈਦਾਨਾਂ ਨੂੰ ਹਿਮਾਲੇ ਵਿੱਚੋਂ ਨਿਕਲਦੇ ਦਰਿਆ ਸਿੰਜਦੇ ਹਨ। ਪੰਜਾਬ ਵਿਚਲੇ ਦਰਿਆਵਾਂ ਦੇ ਵਹਿਣ ਦੱਖਣ ਪੱਛਮ ਵੱਲ ਹਨ ਅਤੇ ਗੰਗਾ ਦੇ ਮੈਦਾਨ ਦੇ ਦਰਿਆਵਾਂ ਦੇ ਵਹਾ ਜਿਹੜੇ ਨੇ ਉਹ ਦੱਖਣ ਪੂਰਬ ਵੱਲ ਹਨ। ਪੰਜਾਬ ਦੀਆਂ ਦੁਰਾਣੀਆਂ ਭੂਗੋਲਿਕ ਹੱਦਾਂ ਸਿੱਧ ਅਤੇ ਜਮੁਨਾ ਦਰਿਆ ਬਣਦੇ ਹਨ। ਇਸ ਲਈ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਪੰਚਨਦ ਵੀ ਕਿਹਾ ਗਿਆ ਹੈ। ਪ੍ਰਾਪਤ ਤੱਥਾਂ ਅਨੁਸਾਰ ਪੰਜਾਬ ਨਾਂ ਦੋ ਫਾਰਸੀ ਸ਼ਬਦਾਂ ਪੰਜ ਅਤੇ ਆਬ ਦੇ ਜੋੜ ਤੋਂ ਬਣਿਆ ਹੈ, ਜੋ ਹੌਲੀ ਹੌਲੀ ਪੰਜਾਬ ਬਣ ਗਿਆ। ਇਹ ਪੰਜ ਪਵਿੱਤਰ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੈਲਮ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਧਾਰਾਈ ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮਿਕਤਾ ਨੂੰ ਨਵੀਨ ਆਕਾਰ ਪ੍ਰਦਾਨ ਕੀਤਾ। ਇਸ ਪਰਿਪੇਖ ਵਿੱਚ ਜੇਕਰ ਸਪਤ ਸਿੰਧੂ ਦੇ ਦਰਿਆਵਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚੋਂ ਸਿੰਧ ਦਰਿਆ ਸਭ ਤੋਂ ਵੱਡਾ ਦਰਿਆ ਮੰਨਿਆ ਗਿਆ ਹੈ। ਇਹ ਮਾਨਸਰੋਵਰ ਝੀਲ ਤੋਂ ਨਿਕਲ 3200 ਕਿਲੋਮੀਟਰ ਦਾ ਰਾਹ ਤੈਅ ਕਰਦਾ ਬਾਕੀ ਦੇ 6 ਦਰਿਆਵਾਂ ਵਿੱਚ ਸਮਾ ਕੇ ਇੱਕ ਰੂਪ ਹੋ ਸਪਤ ਸਿੰਧੂ ਬਣ ਜਾਂਦਾ ਹੈ। ਸਦੀਆਂ ਤੋਂ ਇਹ ਦਰਿਆ ਪੰਜਾਬ ਦੇ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਦਰਿਆਵਾਂ ਦਾ ਪੰਜਾਬ ਦੇ ਇਤਿਹਾਸ, ਮਿਥਿਹਾਸ ਅਤੇ ਪੰਜਾਬੀ ਸਾਹਿਤ ਨਾਲ ਆਪਸ ਵਿੱਚ ਬਹੁਤ ਡੂੰਘਾ ਤੇ ਰੂਹਾਨੀ ਸੰਬੰਧ ਰਿਹਾ ਹੈ। ਪੰਜਨਦ ਦੇ ਪ੍ਰਮੁੱਖ ਦਰਿਆਵਾਂ ਵਿੱਚੋਂ ਸਤਲੁਜ ਦਰਿਆ ਪੰਜਾਬ ਵਿੱਚੋਂ ਵਗਦੇ ਪੰਜ ਦਰਿਆਵਾਂ ਵਿੱਚੋਂ ਸਭ ਤੋਂ ਲੰਬਾ ਤੇ ਪੂਰਬੀ ਦਰਿਆ ਹੈ, ਜੋ 1450 ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ। ਇਹ ਤਿੱਬਤ ਦੀ ਰਾਕਸ਼ਸ ਸਥਲ ਝੀਲ ਤੋਂ ਨਿਕਲਦਾ ਹੋਇਆ ਪਾਕਿਸਤਾਨ ਵਿੱਚ ਸਿੰਧ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਲੰਘਦਾ ਹੈ। ਇਹ ਦਰਿਆ ਪੰਜਾਬ ਖੇਤਰ ਦੇ ਭੂਗੋਲਿਕ, ਧਾਰਮਿਕ ਅਤੇ ਸੱਭਿਆਚਾਰ ਹਰ ਚੀਜ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਜੇਕਰ ਸਤਲੁਜ ਦਰਿਆ ਦੇ ਇਤਿਹਾਸਕ ਅਤੇ ਭੂਗੋਲਿਕ ਮਹੱਤਤਾ ਨੂੰ ਨੇੜਿਓਂ ਪਛਾਣਦੇ ਹੋਏ ਰਿਗਵੇਦ ਵਿੱਚ ਇਸ ਦਾ ਪ੍ਰਾਚੀਨ ਨਾਮ ਸ਼ਤੁੰਦਰੀ ਮਿਲਦਾ ਹੈ ਬਾਰੇ ਦੱਸਿਆ ਗਿਆ ਹੈ। ਪ੍ਰਾਚੀਨ ਸਭਿਅਤਾ ਸਤਲੁਜ ਦੇ ਇਸ ਖੇਤਰ ਦੀਆਂ ਹੋਰ ਨਦੀਆਂ ਦੇ ਕੰਢਿਆਂ ਤੇ ਵਧੀ ਫਲੀ ਸ਼ੁਰੂ ਹੋਈ ਹੈ। ਸ਼ੁਰੂ ਤੋਂ ਹੀ ਖੇਤੀਬਾੜੀ, ਵਪਾਰ ਅਤੇ ਰੋਜ਼ਾਨਾ ਜੀਵਨ ਇਨ੍ਹਾਂ ਪਾਣੀਆਂ ਤੇ ਹੀ ਨਿਰਭਰ ਰਿਹਾ ਹੈ। ਆਪਣੀ ਪੂਰਬਲੀ ਪਰੰਪਰਾ ਨੂੰ ਨਿਭਾਉਂਦਾ ਆਧੁਨਿਕ ਸਮੇਂ ਵਿੱਚ ਵੀ ਸਤਲੁਜ ਦਰਿਆ ਪੰਜਾਬ ਖੇਤਰ ਨੂੰ ਮਹੱਤਵਪੂਰਨ ਜਲ ਸਰੋਤ ਪ੍ਰਦਾਨ ਕਰ ਰਿਹਾ ਹੈ, ਜੋ ਇਸਦੇ ਵੱਧਦੇ ਫੁੱਲਦੇ ਖੇਤੀਬਾੜੀ ਖੇਤਰ ਦਾ ਸਮਰਥਨ ਕਰਦਾ ਹੈ। ਇਸਦੇ ਕਿਨਾਰਿਆਂ ਦੇ ਉਪਜਾਊ ਮੈਦਾਨ ਕਣਕ, ਚੌਲ, ਕਪਾਹ ਅਤੇ ਹੋਰ ਕਈ ਜ਼ਰੂਰੀ ਫਸਲਾਂ ਦੀ ਕਾਸ਼ਤ ਨੂੰ ਵਧਾਉਂਦੇ ਹਨ, ਜੋ ਸਥਾਨਕ ਆਰਥਿਕਤਾ ਲਈ ਮਹੱਤਵਪੂਰਨ ਹਨ। ਜੇਕਰ ਸਿੰਚਾਈ ਦੇ ਪੱਖ ਤੋਂ ਦੇਖੀਏ ਤਾਂ ਇਸ ਦਰਿਆ ਦੀ ਭੂਮਿਕਾ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਲਈ ਵੀ ਮਹੱਤਵਪੂਰਨ ਰਹੀ ਹੈ। ਸਭ ਤੋਂ ਮਹੱਤਵਪੂਰਨ ਬੁਨਿਆਦੀ ਪ੍ਰੋਜੈਕਟਾਂ ਵਿੱਚੋਂ ਭਾਖੜਾ ਨੰਗਲ ਡੈਮ, ਜਿਸ ਦਾ ਨਿਰਮਾਣ 1960 ਦੇ ਦਹਾਕਿਆਂ ਵਿੱਚ ਕੀਤਾ ਗਿਆ ਸੀ, ਸਤਲੁਜ ਨਦੀ ਤੇ ਹੀ ਬਣਿਆ ਹੋਇਆ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਡੈਮਾਂ ਵਿੱਚੋਂ ਇੱਕ ਹੈ, ਜੋ ਆਪਣੇ ਆਲੇ ਦੁਆਲੇ ਦੇ ਖੇਤਰਾਂ ਨੂੰ ਬਿਜਲੀ ਅਤੇ ਸਿੰਚਾਈ ਪ੍ਰਦਾਨ ਕਰਦਾ ਹੈ। ਇਸ ਡੈਮ ਤੇ ਗੋਬਿੰਦ ਸਾਗਰ ਜਲ ਭੰਡਾਰ ਵੀ ਹੈ, ਜੋ ਖੇਤੀਬਾੜੀ ਅਤੇ ਪੀਣ ਵਾਲੇ ਦੋਵਾਂ ਉਦੇਸ਼ਾਂ ਲਈ ਪਾਣੀ ਦੇ ਇੱਕ ਮੁੱਖ ਸਰੋਤ ਵਜੋਂ ਕੰਮ ਕਰਦਾ ਹੈ। ਇਹ ਦਰਿਆ ਊਰਜਾ ਅਤੇ ਜਲ ਸਰੋਤਾਂ ਦੀ ਵਰਤੋਂ ਨੂੰ ਯਕੀਨੀ ਬਣਾਉਂਦਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

ਇਲਾਵਾ ਸਤਲੁਜ ਦਰਿਆ ਸਾਡੇ ਵਿਸ਼ਵਾਸਾਂ ਤੇ ਧਾਰਮਿਕ ਮਹੱਤਤਾ ਦਾ ਵੀ ਪ੍ਰਮੁੱਖ ਕੇਂਦਰ ਰਿਹਾ ਹੈ। ਮਾਨਤਾ ਅਨੁਸਾਰ ਸਿੱਖ ਪੰਥ ਦੇ ਪਹਿਲੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅਧਿਆਤਮਕ ਯਾਤਰਾਵਾਂ ਦੌਰਾਨ ਸਤਲੁਜ ਕੰਢੇ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤੀ ਸ਼ਬਦ ਜਪਜੀ ਸਾਹਿਬ ਦੀ ਸਿਰਜਣਾ ਕੀਤੀ। ਇਸ ਤੋਂ ਇਲਾਵਾ ਇਸ ਦਰਿਆ ਦਾ ਸੰਬੰਧ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਜੁੜਿਆ ਹੋਇਆ ਹੈ। ਮਾਨਤਾ ਅਨੁਸਾਰ ਗੁਰੂ ਸਾਹਿਬਾਨ ਲੰਬੇ ਸਮੇਂ ਤੱਕ ਸਤਲੁਜ ਦੇ ਕੰਢਿਆਂ ਤੇ ਧਿਆਨ ਦੀ ਅਵਸਥਾ ਵਿੱਚ ਰਹੇ। ਗੁਰੂਆਂ ਦੇ ਪਾਵਨ ਚਰਨਾਂ ਦੀ ਛੋਹ ਕਾਰਨ ਇਹ ਸਥਾਨ ਅਧਿਆਤਮਕ ਦ੍ਰਿਸ਼ਟੀ ਤੋਂ ਵੀ ਸਤਿਕਾਰਯੋਗ ਸਥਾਨ ਬਣ ਗਿਆ। ਅਸਲ ਵਿੱਚ ਸਤਲੁਜ ਦਰਿਆ ਇੱਕ ਭੂਗੋਲਿਕ ਵਿਸ਼ੇਸ਼ਤਾ ਤੋਂ ਵੱਧ ਜੀਵਨ, ਖੁਸ਼ਹਾਲੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹੈ। ਇਸ ਦਰਿਆ ਨੇ ਅਤੀਤ ਨੂੰ ਇੱਕ ਅਜਿਹਾ ਆਕਾਰ ਪ੍ਰਦਾਨ ਕੀਤਾ ਜੋ ਇਸ ਦੇ ਵਰਤਮਾਨ ਨੂੰ ਪੋਸ਼ਣ ਦਿੰਦਾ ਹੋਇਆ ਭਾਰਤ ਦੇਸ਼, ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਜ਼ਰੂਰੀ ਭੂਮਿਕਾ ਨਿਭਾਉਂਦਾ ਰਿਹਾ ਹੈ। ਬਿਆਸ ਦਰਿਆ, ਜਿਸ ਨੂੰ ਉੱਤਰ ਦਾ ਪਵਿੱਤਰ ਜਲ ਮਾਰਗ ਵੀ ਆਖਿਆ ਜਾਂਦਾ ਹੈ, ਪੰਜਾਬ ਦਾ ਇੱਕ ਹੋਰ ਮਹੱਤਵਪੂਰਨ ਦਰਿਆ ਹੈ ਜੋ ਹਿਮਾਲਿਆ ਦੇ ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਦਰੇ ਦੇ ਨੇੜੇ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਪ੍ਰਾਚੀਨ ਨਾਮ ਵਿਪਾਸ਼ਾ ਹੈ। ਇਹ ਇੱਕੋ ਇੱਕ ਅਜਿਹਾ ਦਰਿਆ ਹੈ ਜੋ ਪੂਰੀ ਤਰ੍ਹਾਂ ਭਾਰਤ ਦੇ ਅੰਦਰ ਹੀ ਵਗਦਾ ਹੈ ਅਤੇ ਹਰੀਕੇ ਪਤਨ ਤਰਨ ਤਾਰਨ ਵਿਖੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਦਰਿਆ ਦੀ ਤਰ੍ਹਾਂ ਹੀ ਬਿਆਸ ਦਰਿਆ ਦੀ ਵੀ ਆਪਣੀ ਇਤਿਹਾਸਕ, ਸਮਾਜਕ, ਸੱਭਿਆਚਾਰਕ ਅਤੇ ਧਾਰਮਿਕ ਪਛਾਣ ਹੈ। ਪੁਰਾਤਨ ਭਾਰਤੀ ਇਤਿਹਾਸ ਵਿੱਚ ਬਿਆਸ ਨਦੀ ਦਾ ਅਧਿਆਤਮਕ ਪੱਖੋਂ ਖਾਸ ਸਥਾਨ ਹੋਣ ਕਰਕੇ ਪੁਰਾਣਿਕ ਕਥਾਵਾਂ ਅਨੁਸਾਰ ਇਸ ਦਰਿਆ ਦਾ ਨਾਂ ਰਿਸ਼ੀ ਵੇਦ ਵਿਆਸ ਦੇ ਨਾਂ ਤੇ ਰੱਖਿਆ ਗਿਆ, ਜਿਨ੍ਹਾਂ ਨੇ ਮਹਾਨ ਭਾਰਤੀ ਮਹਾਕਾਵ ਮਹਾਭਾਰਤ ਦੀ ਰਚਨਾ ਕੀਤੀ। ਨਤੀਜੇ ਵਜੋਂ ਬਿਆਸ ਦੇ ਪਾਣੀਆਂ ਨੂੰ ਧਾਰਮਿਕ ਅਤੇ ਅਧਿਆਤਮਕ ਦ੍ਰਿਸ਼ਟੀ ਤੋਂ ਸਤਿਕਾਰਯੋਗ ਅਤੇ ਪਵਿੱਤਰ ਸਥਾਨ ਪ੍ਰਾਪਤ ਹੋਇਆ। ਪ੍ਰਾਪਤ ਇਤਿਹਾਸਕ ਵੇਰਵਿਆਂ ਅਨੁਸਾਰ 326 ਈਸਵੀ ਪੂਰਵ ਜਦੋਂ ਸਿਕੰਦਰ ਮਹਾਨ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਸਦੀ ਫੌਜ ਨੇ ਬਿਆਸ ਦਰਿਆ ਨੂੰ ਪਾਰ ਕਰਨ ਤੋਂ ਮਨਾ ਕਰ ਦਿੱਤਾ, ਜਿਸ ਕਾਰਨ ਸਿਕੰਦਰ ਨੂੰ ਇੱਥੋਂ ਹੀ ਵਾਪਸ ਮੁੜਨਾ ਪਿਆ। ਆਪਣੀ ਇਤਿਹਾਸਕ ਮਹੱਤਤਾ ਤੋਂ ਪਰੇ ਬਿਆਸ ਦਰਿਆ ਨੇ ਪੰਜਾਬ ਦੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਅਣਗਿਣਤ ਲੋਕ ਗੀਤਾਂ, ਕਵਿਤਾਵਾਂ ਅਤੇ ਕਹਾਣੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ। ਅਜੋਕੇ ਸਮੇਂ ਵੀ ਬਿਆਸ ਦੇ ਪਾਣੀਆਂ ਨੇ ਸਥਾਨਕ ਧਾਰਮਿਕ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਦੀ ਦ੍ਰਿਸ਼ਟੀ ਤੋਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਅਧਿਆਤਮਕ ਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਿਆ ਹੋਇਆ ਹੈ। ਬਿਆਸ ਦਰਿਆ ਸਤਲੁਜ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਪੰਜਾਬ ਵਿੱਚੋਂ ਲਗਭਗ 470 ਕਿਲੋਮੀਟਰ ਤੱਕ ਵਗਦਾ ਹੈ, ਜਿਸ ਕਾਰਨ ਇਸ ਦਰਿਆ ਦਾ ਉੱਥੋਂ ਦੀ ਖੇਤੀਬਾੜੀ ਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ। ਇਸ ਤੋਂ ਇਲਾਵਾ ਇਹ ਦਰਿਆ ਜਲ ਵਿਗਿਆਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਦਰਿਆ ਤੇ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਵਿੱਚੋਂ ਪੌਂਗ ਡੈਮ ਦਾ ਖਾਸ ਵਿਵਰਣ ਮਿਲਦਾ ਹੈ, ਜਿਸ ਨੂੰ ਬਿਆਸ ਡੈਮ ਵੀ ਕਿਹਾ ਜਾਂਦਾ ਹੈ, ਜੋ ਕਿ 1970 ਦੇ ਦਹਾਕਿਆਂ ਵਿੱਚ ਬਣਾਇਆ ਗਿਆ ਸੀ। ਮਹਾਰਾਣਾ ਪ੍ਰਤਾਪ ਸਾਗਰ ਦੇ ਨਾਂ ਤੋਂ ਬਣਿਆ ਇਹ ਜਲ ਭੰਡਾਰ ਬਹੁ ਉਦੇਸ਼ਾਂ, ਜਿਨ੍ਹਾਂ ਵਿੱਚੋਂ ਸਿੰਚਾਈ, ਪਣ ਬਿਜਲੀ ਅਤੇ ਹੜ੍ਹ ਨਿਯੰਤਰਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਇਹ ਜਲ ਭੰਡਾਰ ਜੰਗਲੀ ਜੀਵਾਂ, ਖਾਸ ਕਰਕੇ ਪ੍ਰਵਾਸੀ ਪੰਛੀਆਂ ਲਈ ਇੱਕ ਪ੍ਰਮੁੱਖ ਸਥਾਨ ਬਣ ਚੁੱਕਿਆ ਹੈ। ਅੰਤਰਰਾਸ਼ਟਰੀ ਪੱਧਰ ਤੇ ਰਾਮਸਰ ਵੈਟਲੈਂਡ ਵਜੋਂ ਬਿਆਸ ਦਰਿਆ ਦੀ ਇਹ ਵਾਤਾਵਰਣਕ ਮਹੱਤਤਾ ਇਸਦੇ ਮਹੱਤ ਨੂੰ ਹੋਰ ਵੀ ਉਜਾਗਰ ਕਰਦੀ ਹੈ। ਉਪਰੋਕਤ ਅੰਕਿਤ ਦੋਹਾਂ ਦਰਿਆਵਾਂ ਤੋਂ ਬਾਅਦ ਜਿਸ ਦਰਿਆ ਨੇ ਪੰਜਾਬ ਦੇ ਇਤਿਹਾਸ ਵਿੱਚ ਆਪਣੀ ਇੱਕ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਉਹ ਰਾਵੀ ਦਰਿਆ ਹੈ। ਇਸ ਦਾ ਪ੍ਰਾਚੀਨ ਨਾਮ ਪਰੁਸ਼ਨੀ ਜਾਂ ਸੰਸਕ੍ਰਿਤ ਵਿੱਚ ਇਰਾਵਤੀ ਹੈ। ਰਾਵੀ, ਜੋ ਕਿ ਭਾਰਤ ਦੇ ਹਿਮਾਲਿਆਂ ਚੋਂ ਨਿਕਲਦਾ, ਸਰਹੱਦ ਪਾਰ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਵਿੱਚੋਂ ਹੋ ਕੇ ਲੰਘਦਾ ਹੈ। ਲਾਹੌਰ ਸ਼ਹਿਰ ਇਸੇ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਭਾਰਤੀ ਸਭਿਅਤਾ ਵਿੱਚ ਰਾਵੀ ਦਰਿਆ ਦਾ ਕਾਫੀ ਮਹੱਤਵ ਹੈ, ਕਿਉਂਕਿ ਇਸ ਦਰਿਆ ਦਾ ਜ਼ਿਕਰ ਵੇਦਾਂ, ਉਪਨਿਸ਼ਦਾਂ ਸਮੇਤ ਕਈ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ। ਹਰ ਗ੍ਰੰਥ ਵਿੱਚ ਇਸ ਨੂੰ ਜੀਵਨ ਦੇ ਪ੍ਰਵਾਹ ਅਤੇ ਸਮੇਂ ਦੇ ਬੀਤਣ ਦੇ ਪ੍ਰਤੀਕ ਵਜੋਂ ਦਰਸਾਇਆ ਗਿਆ ਹੈ। ਇਸ ਦੇ ਪਾਣੀਆਂ ਨੂੰ ਸ਼ੁੱਧ ਜਲ ਵਜੋਂ ਮੰਨਿਆ ਜਾਂਦਾ ਰਿਹਾ ਹੈ, ਜਿਸ ਕਰਕੇ ਬਹੁਤ ਸਾਰੇ ਧਾਰਮਿਕ ਅਤੇ ਪਵਿੱਤਰ ਸਥਾਨ ਇਸ ਦੇ ਕੰਢਿਆਂ ਤੇ ਸਥਿਤ ਹਨ, ਖਾਸ ਕਰਕੇ ਪਾਕਿਸਤਾਨ ਵਿੱਚ। ਇਹ ਦਰਿਆ ਇੱਕ ਮਹੱਤਵਪੂਰਨ ਸੱਭਿਆਚਾਰਕ ਪ੍ਰਤੀਕ ਵਜੋਂ ਆਪਣੀ ਵੱਖਰੀ ਪਛਾਣ ਰੱਖਦਾ ਹੈ। ਅਕਸਰ ਗੀਤਾਂ, ਕਵਿਤਾਵਾਂ ਅਤੇ ਭਾਰਤੀ ਸਾਹਿਤ ਵਿੱਚ ਇਸ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਪੰਜਾਬੀ ਸਾਹਿਤ ਵਿੱਚ ਸ਼ੁਮਾਰ ਕਿੱਸਿਆਂ ਵਿੱਚੋਂ ਮਿਰਜ਼ਾ ਤੇ ਸਾਹਿਬਾ ਦਾ ਪ੍ਰਸੰਗ ਵੀ ਰਾਵੀ ਦਰਿਆ ਦੇ ਇਲਾਕਿਆਂ ਅਤੇ ਸਿਆਲਾਂ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਜਿੱਥੇ ਇੱਕ ਪਾਸੇ ਰਾਵੀ ਦਰਿਆ ਪੰਜਾਬ ਦੇ ਲੋਕਾਂ ਦੀ ਭੂਗੋਲਿਕ ਪਛਾਣ ਤੇ ਅਧਿਆਤਮਿਕ ਸੰਬੰਧਾਂ ਨੂੰ ਦਰਸਾਉਂਦਾ ਹੈ, ਉੱਥੇ ਬਹੁਧਾਰਮਿਕ ਬਿਰਤਾਂਤ ਅੰਤਰਗਤ ਸਿੱਖ

ਇਤਿਹਾਸ, ਸਮਾਜਿਕ ਗਤੀਵਿਧੀਆਂ ਅਤੇ ਵਿਰਾਸਤ ਦੇ ਸੰਦਰਭ ਵਿੱਚ ਵੀ ਪ੍ਰਦਰਸ਼ਿਤ ਹੁੰਦਾ ਹੈ। ਜੇਕਰ ਆਰਥਿਕ ਉੱਨਤੀ ਦੇ ਪੱਖੋਂ ਵਿਚਾਰਿਆ ਜਾਵੇ ਤਾਂ ਪੰਜਾਬ ਦੇ ਹੋਰਨਾਂ ਦਰਿਆਵਾਂ ਵਾਂਗ ਰਾਵੀ ਦਰਿਆ ਲੰਬੇ ਸਮੇਂ ਤੋਂ ਸਿੰਚਾਈ ਲਈ ਪਾਣੀ ਦਾ ਇੱਕ ਜ਼ਰੂਰੀ ਸਰੋਤ ਬਣ ਖੇਤੀਬਾੜੀ ਅਤੇ ਆਰਥਿਕਤਾ ਨੂੰ ਸਮਰਥਨ ਦਿੰਦਾ ਰਿਹਾ ਹੈ। ਇਸ ਦਾ ਪਾਣੀ ਕਣਕ, ਚੌਲ ਅਤੇ ਕਪਾਹ ਵਰਗੀਆਂ ਫਸਲਾਂ ਨੂੰ ਪੋਸ਼ਣ ਦਿੰਦਾ ਹੈ ਜੋ ਇਸ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਦਾ ਆਧਾਰ ਹਨ। ਹਾਲਾਂਕਿ 1947 ਵਿੱਚ ਵੰਡ ਤੋਂ ਬਾਅਦ ਰਾਵੀ ਦਰਿਆ ਦੇ ਵਹਾਅ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਮੁੜ ਗਿਆ। ਭਾਰਤ ਵਿੱਚ ਇਸ ਦਾ ਵਹਾਅ ਘੱਟ ਹੋਣ ਦੇ ਬਾਵਜੂਦ ਵੀ ਰਾਵੀ ਦਰਿਆ ਵਾਤਾਵਰਨਕ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ ਤੇ ਨਿਰੰਤਰ ਰੂਪ ਵਿੱਚ ਜ਼ਮੀਨ ਦੇ ਨਾਲ ਨਾਲ ਸਾਡੇ ਸਮਾਜ ਤੇ ਸੱਭਿਆਚਾਰ ਨੂੰ ਪੋਸ਼ਣ ਦਿੰਦਾ ਹੈ। ਵਿਭਿੰਨ ਚੁਣੌਤੀਆਂ ਦੇ ਬਾਵਜੂਦ ਰਾਵੀ ਪੰਜਾਬ ਖੇਤਰ ਦੇ ਲੋਕਾਂ ਲਈ ਡੂੰਘਾ ਮਹੱਤਵ ਰੱਖਦਾ ਹੈ। ਚਨਾ ਜਾਂ ਚਨਾਬ ਦਰਿਆ ਭਾਰਤ ਦੇ ਹਿਮਾਲਿਆ ਪਰਬਤ ਤੋਂ ਨਿਕਲਦਾ ਹੋਇਆ ਪਾਕਿਸਤਾਨ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਵਿੱਚੋਂ ਵਗਦਾ ਹੈ। ਪਾਣੀ ਦੀ ਮਾਤਰਾ ਦੇ ਹਿਸਾਬ ਨਾਲ ਇਹ ਪੰਜਾਂ ਵਿੱਚੋਂ ਸਭ ਤੋਂ ਵੱਡਾ ਦਰਿਆ ਹੈ। ਇਸਦਾ ਪ੍ਰਾਚੀਨ ਨਾਮ ਅਸਿਕਨੀ ਜਾਂ ਚੰਦਰਭਾਗ ਹੈ। ਇਸ ਨੂੰ ਪ੍ਰੀਤ ਦਾ ਦਰਿਆ ਚਨਾਬ ਵੀ ਕਿਹਾ ਜਾਂਦਾ ਹੈ। ਸ਼ੁਰੂ ਤੋਂ ਇਹ ਚਨਾਬ ਦਰਿਆ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਕਾਇਮ ਰੱਖਣ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸ ਦਰਿਆ ਦੇ ਪਾਣੀਆਂ ਨੇ ਲੰਮੇ ਸਮੇਂ ਤੋਂ ਚੌਲ, ਕਪਾਹ, ਕਣਕ ਵਰਗੀਆਂ ਮੁੱਖ ਫਸਲਾਂ ਦੀ ਕਾਸ਼ਤ ਨੂੰ ਜਨ ਸਾਧਾਰਨ ਲਈ ਸੁਵਿਧਾਜਨਕ ਬਣਾਇਆ ਹੈ। ਖੇਤੀਬਾੜੀ ਵਿੱਚ ਇਸ ਦਰਿਆ ਦੀ ਭੂਮਿਕਾ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਸਮਰਥਨ ਦੇਣ ਲਈ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਰਹੀ ਹੈ। ਇਸ ਦੇ ਪਾਣੀਆਂ ਨੇ ਨਹਿਰਾਂ ਦੇ ਨਿਰਮਾਣ ਦੇ ਨਾਲ ਨਾਲ ਆਲੇ ਦੁਆਲੇ ਦੀਆਂ ਜ਼ਮੀਨਾਂ ਨੂੰ ਬਹੁਤ ਜ਼ਿਆਦਾ ਉਤਪਾਦਕ ਅਤੇ ਪੰਜਾਬ ਨੂੰ ਖੇਤੀਬਾੜੀ ਵਿਰਾਸਤ ਦਾ ਕੇਂਦਰ ਬਣਾਇਆ ਹੈ। ਇਸ ਦਰਿਆ ਦੇ ਕਿਨਾਰਿਆਂ ਤੇ ਸਿੰਚਾਈ ਚੈਨਲਾਂ ਦੇ ਵਿਸ਼ਾਲ ਨੈਟਵਰਕ ਦੁਆਰਾ ਖੇਤੀ ਵਿੱਚ ਦਰਿਆ ਦੇ ਯੋਗਦਾਨ ਨੂੰ ਹੋਰ ਵੀ ਵਧਾਇਆ ਗਿਆ ਹੈ। ਨਤੀਜੇ ਵਜੋਂ ਅੱਜ ਵੀ ਚਨਾਬ ਦਰਿਆ ਕਿਸਾਨਾਂ ਲਈ ਇੱਕ ਮਹੱਤਵਪੂਰਨ ਜੀਵਨ ਰੇਖਾ ਬਣਿਆ ਹੋਇਆ ਹੈ। ਖੇਤੀਬਾੜੀ ਦੇ ਮਹੱਤਵ ਤੋਂ ਇਲਾਵਾ ਭਾਰਤੀ ਪੰਜਾਬੀ ਸੱਭਿਆਚਾਰ ਅੰਤਰਗਤ ਚਨਾਬ ਦਰਿਆ ਦਾ ਡੂੰਘਾ ਸਮਾਜਕ ਤੇ ਧਾਰਮਿਕ ਮਹੱਤਵ ਹੈ। ਇਤਿਹਾਸਕ ਤੱਥਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਚਨਾਬ ਦਰਿਆ ਪਾਰ ਕੀਤਾ ਸੀ, ਜਿਸ ਕਾਰਨ ਲੋਕਾਂ ਵਿੱਚ ਇਸ ਦਰਿਆ ਦੀ ਪਵਿੱਤਰ ਸਥਿਤੀ ਹੋਰ ਵੀ ਮਜ਼ਬੂਤ ਹੋ ਗਈ। ਇਸ ਤੱਥ ਦੇ ਸਨਮਾਨ ਵਜੋਂ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਅਤੇ ਸਿੱਖਿਆਵਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਨਦੀ ਦੇ ਕੰਢਿਆਂ ਤੇ ਕਈ ਗੁਰਦੁਆਰੇ ਸਥਾਪਿਤ ਕੀਤੇ ਗਏ ਹਨ। ਸਿੱਖ ਪੰਥ ਨਾਲ ਜੁੜੇ ਹੋਣ ਤੋਂ ਇਲਾਵਾ ਚਨਾਬ ਦਰਿਆ ਦਾ ਸੱਭਿਆਚਾਰਕ ਮਹੱਤਵ ਵੀ ਇਸ ਦੀ ਗਹਿਰਾਈ ਵਾਂਗ ਹੀ ਬਹੁਤ ਵਿਸ਼ਾਲ ਹੈ, ਜੋ ਧਰਤੀ ਦੇ ਲੋਕਾਂ ਵਿਚਕਾਰ ਅਧਿਆਤਮਕ ਅਤੇ ਕੁਦਰਤੀ ਸੰਬੰਧ ਨੂੰ ਦਰਸਾਉਂਦਾ ਹੈ। ਇਸ ਦੇ ਪਾਣੀਆਂ ਦਾ ਪਾਸਾਰ ਜੀਵਨ ਅਤੇ ਜੀਵਨ ਖੇਤਰ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਦੀ ਨਿਰੰਤਰਤਾ ਦਾ ਪ੍ਰਤੀਕ ਹੈ। ਵਿਸ਼ਵ ਪ੍ਰਸਿੱਧ ਪੰਜਾਬੀ ਕਿੱਸਾ ਸਾਹਿਤ ਦੇ ਮਹਾਨ ਕਿੱਸਿਆਂ ਵਿੱਚੋਂ ਜਿੱਥੇ ਹੀਰ ਤੇ ਰਾਂਝੇ ਦਾ ਪਿਆਰ ਤਖ਼ਤ ਹਜ਼ਾਰਾ ਅਤੇ ਝੰਗ ਦੇ ਇਲਾਕੇ ਵਿੱਚ ਚਨਾਬ ਦਰਿਆ ਦੇ ਵਿਹੜੇ ਵਿੱਚ ਪ੍ਰਫੁੱਲਤ ਹੋਇਆ, ਉੱਥੇ ਨਾਲ ਹੀ ਸੋਹਣੀ ਅਤੇ ਮਹੀਵਾਲ ਦੀ ਪ੍ਰੇਮ ਕਹਾਣੀ ਵੀ ਚਨਾਬ ਦਰਿਆ ਦੇ ਪਾਣੀਆਂ ਨਾਲ ਜੁੜੀ ਹੋਈ ਹੈ, ਜਿੱਥੇ ਸੋਹਣੀ ਰੋਜ਼ ਕੱਚੇ ਘੜੇ ਤੇ ਤਰ ਕੇ ਮਹੀਵਾਲ ਨੂੰ ਮਿਲਣ ਜਾਂਦੀ ਸੀ। ਭਾਰਤੀ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਣ ਵਾਲਾ ਇਹ ਦਰਿਆ ਹੁਣ ਪੂਰੀ ਤਰ੍ਹਾਂ ਪਾਕਿਸਤਾਨ ਵਾਲੇ ਪੰਜਾਬ ਵਿੱਚ ਵਗਦਾ ਹੈ। ਜੇਹਲਮ ਦਰਿਆ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਉੱਤਰੀ ਭਾਰਤ ਪ੍ਰਸ਼ਾਸਿਤ ਜੰਮੂ ਅਤੇ ਕਸ਼ਮੀਰ ਦੇ ਵੈਰੀਨਾਗ ਚਸ਼ਮੇ ਤੋਂ ਨਿਕਲਦਾ ਅਤੇ ਪਾਕਿਸਤਾਨ ਵਿੱਚ ਵਗਦਾ ਹੈ। ਇਸਦਾ ਵੈਦਿਕ ਨਾਮ ਵਿਥਸਤਾ ਹੈ। ਇਹ ਦਰਿਆ ਚਨਾਬ ਦਰਿਆ ਦੀ ਤਰ੍ਹਾਂ ਹੀ ਹੁਣ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ। ਇਹ ਇੱਕ ਮਹੱਤਵਪੂਰਨ ਜਲ ਮਾਰਗ ਹੈ ਜੋ ਲੱਖਾਂ ਲੋਕਾਂ ਦੀ ਖੇਤੀਬਾੜੀ, ਪਣਬਿਜਲੀ, ਅਧਿਆਤਮਕ ਪ੍ਰੇਰਣਾ ਪ੍ਰਦਾਨ ਕਰਦਾ ਹੈ। ਭਾਰਤੀ ਸਭਿਅਤਾ ਵਿੱਚ ਇਸ ਨੂੰ ਇੱਕ ਪਵਿੱਤਰ ਨਦੀ ਵਜੋਂ ਸਤਕਾਰਿਆ ਜਾਂਦਾ ਹੈ, ਜਿਸ ਦਾ ਜ਼ਿਕਰ ਪ੍ਰਾਚੀਨ ਗ੍ਰੰਥਾਂ ਵਿੱਚ ਅਕਸਰ ਕੀਤਾ ਗਿਆ ਹੈ। ਇਸ ਦੇ ਕੰਢਿਆਂ ਤੇ ਬਹੁਤ ਸਾਰੇ ਇਤਿਹਾਸਕ ਅਤੇ ਅਧਿਆਤਮਿਕ ਸਥਾਨ ਸਥਿਤ ਹਨ ਜੋ ਇਸ ਨੂੰ ਸ਼ਰਧਾ ਅਤੇ ਤੀਰਥ ਦਾ ਸਥਾਨ ਬਣਾਉਂਦੇ ਹਨ। ਇਸਦਾ ਸ਼ਾਂਤ ਵਗਦਾ ਪਾਣੀ ਪਵਿੱਤਰਤਾ ਦਾ ਪ੍ਰਤੀਕ ਹੈ ਜੋ ਲੋਕਾਂ ਲਈ ਸ਼ਾਂਤੀ ਭਾਵਨਾ ਪੈਦਾ ਕਰਦਾ ਹੈ। ਖੇਤੀਬਾੜੀ, ਊਰਜਾ ਅਤੇ ਅਧਿਆਤਮਿਕਤਾ ਵਿੱਚ ਆਪਣੇ ਵਿਭਿੰਨ ਯੋਗਦਾਨਾਂ ਦੇ ਨਾਲ ਹੀ ਇਹ ਦਰਿਆ ਪੰਜਾਬ ਖੇਤਰ ਵਿੱਚ ਕੁਦਰਤ ਅਤੇ ਮਨੁੱਖਤਾ ਵਿਚਕਾਰ ਸਥਾਈ ਸੰਬੰਧ ਦਾ ਪ੍ਰਮਾਣ ਵੀ ਦਿੰਦਾ ਹੈ। ਜੇਹਲਮ ਦਰਿਆ ਕਸ਼ਮੀਰ ਅਤੇ ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿੱਚੋਂ ਲੰਘਦਾ ਹੈ ਉੱਥੇ ਖੇਤੀਬਾੜੀ ਅਤੇ ਸਿੰਚਾਈ ਲਈ ਇਸ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਕਣਕ, ਚੌਲ ਅਤੇ ਫਲਾਂ ਵਰਗੀਆਂ ਮੁੱਖ ਫਸਲਾਂ ਦੀ ਕਾਸ਼ਤ ਕਾਰਨ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਕਈ ਸਕਾਰਾਤਮਕ ਬਦਲਾਅ ਵਾਪਰੇ ਹਨ। ਪਣਬਿਜਲੀ ਦੇ ਮੁੱਖ

0: સ્રોત વજોવી જેલમ દરિયાદા આપણા હી મહત્વ હૈ. નદી દી પણ બિજલી સમર્થા દોવાં દેશાં વિચ નવ્યાઉન યોગ ઉર્જા બારે શુરૂ કીતીયાં પહેલ કદમીયાં દા એક આધાર હૈ. પંજાબ દે પંજ દરિયાવાં બારે જ઼િક્ર કરન તો બાદ સિંધ દરિયા બારે ગલ કરના બહોત હી લાઝમી હૈ. ਪੰਜਾਬ ਦੀ ਭੂਗੋਲਿਕ ਸਥਿਤੀ ਵਿੱਚ ਜਿੱਥੇ ਇਹਨਾਂ ਪੰਜ ਦਰਿਆਵਾਂ ਦੀ ਆਪਣੀ ਖਾਸ ਵਿਸ਼ੇਸ਼ਤਾ ਹੈ, ਉੱਥੇ ਮੈਦਾਨੀ ਇਲਾਕੇ ਵਿੱਚ ਸੈਂਕੜੇ ਮੀਲ ਪਾਰ ਕਰਕੇ ਉੱਤਰ ਵੱਲ ਨੂੰ ਆਉਂਦੇ ਇਹ ਦਰਿਆ ਅਖੀਰ ਦੱਖਣ ਵੱਲ ਜਾਂਦੇ ਇਸ ਵੱਡੇ ਦਰਿਆ ਵਿੱਚ ਸਮਾ ਜਾਂਦੇ ਹਨ, ਜਿਹਨੂੰ ਸਿੰਧ ਦਰਿਆ ਕਿਹਾ ਜਾਂਦਾ ਹੈ. ਸਿੰਧ ਦਰਿਆ ਨੂੰ ਹਿੰਦੁਸਤਾਨ ਦਾ ਨੀਲ ਦਰਿਆ ਵੀ ਕਿਹਾ ਜਾਂਦਾ ਹੈ, ਜੋ ਕੈਲਾਸ਼ ਪਰਬਤ ਵਿੱਚੋਂ ਨਿਕਲਦਾ ਲੇਹ ਲੱਦਾਖ ਵਿੱਚ ਦਾਖਿਲ ਹੁੰਦਾ ਹੋਇਆ ਦਰਬੰਦ ਤੋਂ ਪੰਜਾਬ ਵਿੱਚ ਦਾਖਿਲ ਹੋ ਜਾਂਦਾ ਹੈ. ਪ੍ਰਾਚੀਨ ਕਾਲ ਵਿੱਚ ਇਸ ਨੂੰ ਹਾਈਡਪਸ ਕਿਹਾ ਜਾਂਦਾ ਸੀ. ਪੁਰਾਤਨ ਤੱਥਾਂ ਅਨੁਸਾਰ ਪਾਲਿਨੀ ਇਸ ਨੂੰ ਇੰਡਸ ਕਹਿੰਦਾ ਹੈ. ਸੰਸਕ੍ਰਿਤ ਭਾਸ਼ਾ ਵਿੱਚ ਇਸ ਦਾ ਨਾਮ ਵਿਦਾਸਤਾ ਹੈ, ਜੋ ਸਥਾਨਕ ਬੋਲੀ ਵਿੱਚ ਇਸ ਨੂੰ ਵਾਯਾਤ ਤੇ ਬੈਬੂਤ ਆਖਦੇ ਹਨ. ਸਿੰਧ ਦਰਿਆ ਨੂੰ ਵੀ ਪੰਜਾਬ ਦਾ ਇੱਕ ਪ੍ਰਮੁੱਖ ਦਰਿਆ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵੀ ਦੂਜੇ ਪੰਜ ਦਰਿਆਵਾਂ ਵਾਂਗ ਹਿਮਾਲਿਆ, ਤਿੱਬਤ ਅਤੇ ਮਾਨ ਸਰੋਵਰ ਦੀਆਂ ਚੋਟੀਆਂ ਵਿੱਚੋਂ ਨਿਕਲਦਾ ਹੋਇਆ ਪਾਕਿਸਤਾਨ ਵਿੱਚੋਂ ਲੰਘਦਾ ਕਰਾਚੀ ਦੇ ਦੱਖਣ ਵਿੱਚ ਅਰਬ ਸਾਗਰ ਤੱਕ ਜਾਂਦਾ ਹੈ. ਇਹ ਪੰਜੇ ਦਰਿਆਵਾਂ ਦੱਖਣ ਪੱਛਮ ਦਿਸ਼ਾ ਵੱਲ ਲਗਭਗ 45 ਮੀਲ ਵਹਿੰਦੇ ਹੋਏ ਮਿੱਠਨ ਕੋਟ ਲਾਗੇ ਅਖੀਰ ਜਿਸ ਥਾਂ ਤੇ ਸਿੰਧ ਦਰਿਆ ਵਿੱਚ ਜਾ ਡਿੱਗਦੇ ਹਨ ਉਸਨੂੰ ਪੰਜਨਦ ਕਿਹਾ ਜਾਂਦਾ ਹੈ. ਪੰਜਨਦ ਦੇ ਸੰਗਮ ਤੋਂ ਬਾਅਦ ਸਿੰਧ ਦਰਿਆ ਨੂੰ ਸਤਨਦ ਵਜੋਂ ਜਾਣਿਆ ਜਾਂਦਾ ਹੈ, ਭਾਵ ਇਸ ਵਿੱਚ ਸਿੰਧ ਦੇ ਨਾਲ ਨਾਲ ਘੱਗਰ, ਹਕਰਾ ਤੇ ਸਰਸਵਤੀ ਨਦੀ ਵੀ ਰਲ ਜਾਂਦੇ ਹਨ. ਇਸ ਪ੍ਰਕਾਰ ਸਿੰਧ ਦਰਿਆ ਅੱਗੇ ਅਰਬ ਸਾਗਰ ਵਿੱਚ ਵਿਲੀਨ ਹੋ ਜਾਂਦਾ ਹੈ ਤੇ ਭਾਰਤੀ ਇਤਿਹਾਸ ਵਿਸ਼ਵ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੋਣੀ ਬਣਦਾ ਹੈ. ਸਮੁੱਚੇ ਰੂਪ ਵਿੱਚ ਪੰਜਾਬ ਦੇ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੈਲਮ ਸਿਰਫ ਜਲ ਮਾਰਗ ਹੀ ਨਹੀਂ, ਬਲਕਿ ਇਹ ਜੀਵਨ, ਵਿਸ਼ਵਾਸ ਅਤੇ ਇਤਿਹਾਸ ਦੇ ਪ੍ਰਤੀਕ ਹਨ. ਇਨ੍ਹਾਂ ਦਰਿਆਵਾਂ ਨੇ ਸਦੀਆਂ ਤੋਂ ਪੰਜਾਬ ਦੇ ਲੋਕਾਂ ਦੇ ਸਭਿਆਚਾਰਕ, ਆਰਥਿਕ ਤੇ ਅਧਿਆਤਮਿਕ ਅਭਿਆਸਾਂ ਨੂੰ ਆਕਾਰ ਦਿੱਤਾ ਹੈ. ਇਹ ਖੇਤੀਬਾੜੀ, ਧਾਰਮਿਕ ਰਸਮਾਂ ਰਿਵਾਜਾਂ ਅਤੇ ਸਮੁੱਚੀ ਭਲਾਈ ਲਈ ਮਹੱਤਵਪੂਰਨ ਹਨ. ਇਨ੍ਹਾਂ ਦਰਿਆਵਾਂ ਦੀ ਸਥਾਈ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਪਛਾਣ ਦਾ ਇੱਕ ਮੁੱਖ ਤੱਤ ਬਣੀਆਂ ਰਹਿਣਗੀਆਂ.
1: ਹੁਣੇ ਅਸੀਂ ਵਾਰਤਾ ਸੁਣ ਰਹੇ ਸੀ ਪੰਜਾਬ ਦੇ ਦਰਿਆ. ਵਾਰਤਾਕਾਰ ਸਨ ਡਾਕਟਰ ਮਨੀਸ਼ਾ ਬਤਰਾ. ਇੱਕ ਆਵਾਜ਼ ਲੜੀ ਹੇਠ ਅੱਜ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਅਮਰਿੰਦਰ ਗਿੱਲ ਦੇ ਗਾਏ ਹੋਏ ਕੁਝ ਗੀਤ. ਸਭ ਤੋਂ ਪਹਿਲਾਂ ਪੇਸ਼ ਹੈ ਇਹ ਗੀਤ, ਗਲ ਤੇਰੀ ਸੋਹਣੀਏ, ਗਲ ਮੇਰੀ ਸੋਹਣੀਏ.

ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: ਸਿਖਰ ਸੰਮੇਲਨ ਦੌਰਾਨ ਬ੍ਰਿਕਸ ਦੇਸ਼ਾਂ ਵੱਲੋਂ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਦੀ ਸ਼ਲਾਘਾ ਕੀਤੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਕੱਲ੍ਹ ਤੋਂ ਵਿਕਾਸਸ਼ੀਲ ਦੇਸ਼ਾਂ ਲਈ ਮਨੁੱਖੀ ਅਧਿਕਾਰਾਂ ਬਾਰੇ 6 ਦਿਨਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਕਰੇਗਾ ਤੇ ਔਰਤਾਂ ਦੇ 2020 ਏਸ਼ੀਆ ਕੱਪ ਕ੍ਰਿਕਟ ਫਾਈਨਲ 'ਚ ਅੱਜ ਰਾਤੀ 8 ਵਜੇ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਏਗਾ। ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮਹਾਮਾਰੀਆਂ, ਜਲਵਾਯੂ ਆਫਤਾਂ ਅਤੇ ਸਪਲਾਈ ਲੜੀ 'ਚ ਵਿਘਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੀ ਆਪਸ 'ਚ ਜੁੜੀ ਹੋਈ ਦੁਨੀਆਂ ਵਿੱਚ ਕੋਈ ਵੀ ਸੰਕਟ ਸਿਰਫ ਇੱਕ ਖਿੱਤੇ ਤੱਕ ਸੀਮਤ ਨਹੀਂ ਰਹਿੰਦਾ। ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ ਬ੍ਰਿਕਸ ਸਿਖਰ ਸੰਮੇਲਨ 'ਚ ਅੱਜ ਦੂਜੇ ਤੇ ਆਖਰੀ ਦਿਨ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸੇ ਲਈ ਬ੍ਰਿਕਸ ਦੇਸ਼ਾਂ ਨੇ ਸਮੂਹ ਦੇ ਅੰਦਰ ਲਚਕੀਲਾਪਣ ਅਤੇ ਸੰਕਟਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਵਧਾਉਣ ਤੇ ਖਾਸ ਜ਼ੋਰ ਦਿੱਤਾ ਹੈ। ਲਚਕੀਲਾਪਣ, ਨਵੀਨਤਾ, ਸਹਿਯੋਗ ਤੇ ਸਥਿਰਤਾ ਲਈ ਨਿਰਮਾਣ ਵਿਸ਼ੇ ਤੇ ਇੱਕ ਸਮਾਗਮ 'ਚ ਪ੍ਰਧਾਨ ਮੰਤਰੀ ਨੇ ਚੁਣੌਤੀਆਂ ਦੀ ਸਮੇਂ ਸਿਰ ਪਛਾਣ ਕਰਨ, ਉਹਨਾਂ ਲਈ ਪਹਿਲਾਂ ਤੋਂ ਤਿਆਰੀ ਕਰਨ ਅਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਤੇ ਪ੍ਰਬੰਧਨ ਲਈ ਬ੍ਰਿਕਸ ਏਕੀਕ੍ਰਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਉੱਤੇ ਸਹਿਮਤੀ ਬਣ ਗਈ ਏ। ਸ੍ਰੀ ਮੋਦੀ ਨੇ ਕਿਹਾ ਕਿ ਆਫ਼ਤ ਪ੍ਰਬੰਧ ਲਈ ਸ਼ੁਰੂਆਤੀ ਚੇਤਾਵਨੀ ਡਾਟਾ ਏਕੀਕਰਨ ਦਿਸ਼ਾ ਨਿਰਦੇਸ਼ ਵੀ ਤਿਆਰ ਕਰ ਲਏ ਗਏ ਨੇ।
1: आज के इंटरकनेक्टेड वर्ल्ड में कोई भी संकट एक क्षेत्र तक सीमित नहीं रहता, इसलिए हमने ब्रिक्स समूह में रिजिलियंस बढ़ाने पर विशेष बल दिया है। चुनौतियों को समय रहते पहचानना, उनके लिए तैयार रहना और तुरंत कार्रवाई करना भी उतना ही आवश्यक है। इसी सोच के साथ इन्फेक्शियस डिजीज के प्रिवेंशन और रिस्पॉन्स के लिए ब्रिक्स इंटीग्रेटेड अर्ली वार्निंग सिस्टम पर सहमति बनी है। डिजास्टर मैनेजमेंट के लिए अर्ली वार्निंग डेटा इंटीग्रेशन गाइडलाइन तैयार की गई है।
0: ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ ਦੀ ਹਥਿਆਰਾਂ ਦੀ ਤਰ੍ਹਾਂ ਵਰਤੋਂ ਤਰੱਕੀ 'ਚ ਇੱਕ ਮਹੱਤਵਪੂਰਨ ਰੁਕਾਵਟ ਪੈਦਾ ਕਰ ਸਕਦੀ ਏ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਨੇ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ 'ਚ ਸਮਾਵੇਸ਼ ਉੱਤੇ ਖਾਸ ਜ਼ੋਰ ਦਿੱਤਾ ਏ। ਇਸ ਤੋਂ ਇਲਾਵਾ ਬ੍ਰਿਕਸ ਨੈਟਵਰਕ ਔਨ ਡਿਜੀਟਲ ਐਗਰੀਕਲਚਰ, ਕਿਸਾਨਾਂ ਦੀਆਂ ਅਸਲ ਜ਼ਰੂਰਤਾਂ ਮੁਤਾਬਕ AI, ਜੀਓ ਪੋਲੀਟੀਕਲ ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਢਾਲ ਕੇ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ।
1: ब्रिक्स नेटवर्क ऑन डिजिटल एग्रीकल्चर किसानों के लिए नई संभावनाएं तैयार करेगा। इसके माध्यम से AI, जियोस्पेशल टेक्नोलॉजी और डिजिटल पब्लिक इंफ्रास्ट्रक्चर को किसानों की वास्तविक आवश्यकताओं के साथ जोड़ा जाएगा। टेक्नोलॉजी और क्रिटिकल मिनरल्स का वेपनाइजेशन हमारी साझा प्रगति में बाधा बन सकता है, इसलिए हमने टेक्नोलॉजी के अडॉप्शन में इंक्लूसिविटी पर बल दिया है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਉਦਮਾਂ ਨੂੰ ਗਿਆਨ, ਵਿੱਤ ਤੇ ਨਵੇਂ ਬਾਜ਼ਾਰਾਂ ਨਾਲ ਜੋੜਨ ਲਈ ਇੱਕ ਬ੍ਰਿਕਸ MSME ਸਹਿਯੋਗ ਪੋਰਟਲ ਸਥਾਪਿਤ ਕਰਨ ਦੀ ਪਹਿਲਕਦਮੀ ਦੀ ਤਜਵੀਜ਼ ਵੀ ਰੱਖੀ ਗਈ ਏ। ਬ੍ਰਿਕਸ ਦੇਸ਼ਾਂ ਨੇ ਗੱਲਬਾਤ, ਸਲਾਹ ਮਸ਼ਵਰੇ ਅਤੇ ਕੂਟਨੀਤਿਕ ਯਤਨਾਂ ਰਾਹੀਂ ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਏ। ਇਨ੍ਹਾਂ ਨੇ ਪੱਛਮੀ ਏਸ਼ੀਆ 'ਚ ਵੱਧਦੇ ਤਣਾਅ ਤੇ ਚਿੰਤਾ ਪ੍ਰਗਟਾਈ ਅਤੇ ਵੱਧ ਤੋਂ ਵੱਧ ਸੰਜਮ ਵਰਤਣ ਦੇ ਨਾਲ ਨਾਲ ਅਜਿਹੀਆਂ ਕਾਰਵਾਈਆਂ ਤੋਂ ਬਚਣ ਦਾ ਸੱਦਾ ਦਿੱਤਾ ਏ ਜੋ ਹਾਲਾਤ ਨੂੰ ਹੋਰ ਵਿਗਾੜ ਸਕਦੀਆਂ ਹੋਣ। ਵਿਸ਼ਵ ਸਿਹਤ ਸੰਗਠਨ WHO ਨੇ ਬ੍ਰਿਕਸ ਸੰਮੇਲਨ 2026 ਦੌਰਾਨ ਬ੍ਰਿਕਸ ਦੇਸ਼ਾਂ ਵੱਲੋਂ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਦੀ ਸ਼ਲਾਘਾ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬ੍ਰੇਯੇਸਸ ਨੇ ਸਮਝੌਤੇ ਦੀ ਵਿਸ਼ਵ ਵਿਆਪੀ ਸਿਹਤ ਕਵਰੇਜ ਪ੍ਰਤੀ ਵਚਨਬੱਧਤਾ, ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਵਿਗਿਆਨੀਆਂ ਅਤੇ ਖੋਜੀਆਂ ਲਈ ਰੋਗਾਣੂਆਂ ਅਤੇ ਉਹਨਾਂ ਦੇ ਜੈਨੇਟਿਕ ਡਾਟਾ ਤੱਕ ਪਹੁੰਚ ਕਰਨ ਤੇ ਸਫਲ ਸਿੱਟੇ ਦੀ ਸ਼ਲਾਘਾ ਕੀਤੀ। ਸ੍ਰੀ ਘੇਬ੍ਰੇਯੇਸਸ ਨੇ ਤਪਦਿਕ ਨੂੰ ਖਤਮ ਕਰਨ, ਸਿਹਤ ਕਾਰਜ ਬਲ ਨੂੰ ਮਜ਼ਬੂਤ ਕਰਨ, ਡਿਜੀਟਲ ਸਿਹਤ ਅਤੇ ਰਵਾਇਤੀ ਦਵਾਈਆਂ ਨੂੰ ਏਕੀਕ੍ਰਿਤ ਕਰਨ ਅਤੇ ਸਾਰਿਆਂ ਲਈ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਬ੍ਰਿਕਸ ਦੇਸ਼ਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਇਰਾਨ ਦੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਸੈਯਦ ਅਲੀ ਮਦਨੀਜ਼ਾਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ੍ਰੀਮਤੀ ਸੀਤਾਰਮਨ ਨੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਇਰਾਨ ਦੀ ਸ਼ਮੂਲੀਅਤ ਅਤੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਵਿਚਾਰ ਵਟਾਂਦਰੇ 'ਚ ਉਸਾਰੂ ਯੋਗਦਾਨ ਲਈ ਇਰਾਨ ਦਾ ਧੰਨਵਾਦ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU

0: ਏ ਆਰ ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਵੱਲੋਂ ਕੱਲ੍ਹ ਤੋਂ ਵਿਕਾਸਸ਼ੀਲ ਦੇਸ਼ਾਂ ਲਈ ਮਨੁੱਖੀ ਅਧਿਕਾਰਾਂ ਬਾਰੇ 6 ਦਿਨਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਏਗੀ। ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ ITEC ਤਹਿਤ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਦੇਸ਼ਾਂ ਦੇ ਮਨੁੱਖੀ ਅਧਿਕਾਰ ਸੰਸਥਾਨਾਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਪ੍ਰੋਗਰਾਮ 19 ਸਤੰਬਰ ਤੱਕ ਚੱਲੇਗਾ। ਇਸ ਦਾ ਉਦਘਾਟਨ NHRC ਦੇ ਚੇਅਰਮੈਨ ਜਸਟਿਸ V.Subramanian ਕਰਨਗੇ। ਕਮਿਸ਼ਨ ਨੇ ਕਿਹਾ ਹੈ ਕਿ ਪ੍ਰੋਗਰਾਮ ਦਾ ਉਦੇਸ਼ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਸਮਰੱਥਾ ਮਜ਼ਬੂਤ ਕਰਨਾ ਅਤੇ ਬਿਹਤਰ ਕਾਰਜ ਪ੍ਰਣਾਲੀਆਂ ਸੰਬੰਧੀ ਤਜਰਬੇ ਸਾਂਝੇ ਕਰਨਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਦੇਸ਼ ਭਰ ਦੀਆਂ ਲੱਖਪਤੀ ਦੀਦੀਆਂ, ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਲਾਭਪਾਤਰੀਆਂ ਨਾਲ ਵਰਚੁਅਲੀ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਚੌਹਾਨ ਨੇ ਕਿਹਾ ਕਿ ਇਹਨਾਂ ਔਰਤਾਂ ਨੇ ਲੱਖਪਤੀ ਬਣ ਕੇ ਮਜ਼ਬੂਤੀ ਕਰਨ ਦੀ ਮਿਸਾਲ ਕਾਇਮ ਕੀਤੀ ਏ। ਸ਼੍ਰੀ ਚੌਹਾਨ ਨੇ ਉਹਨਾਂ ਦੀ ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਉੱਤੇ ਖੁਸ਼ੀ ਪ੍ਰਗਟਾਈ। ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇਹਨਾਂ ਔਰਤਾਂ ਨੂੰ ਕਰੋੜਪਤੀ ਦੀਦੀਆਂ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਆਜ਼ਾਦੀ ਸੰਗਰਾਮੀਏ ਜਤਿੰਦਰ ਨਾਥ ਦਾਸ ਦੀ ਬਰਸੀ ਮੌਕੇ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਜਤਿੰਦਰ ਨਾਥ ਦਾਸ ਨੇ ਛੋਟੀ ਉਮਰ ਵਿੱਚ ਹੀ ਬਰਤਾਨਵੀ ਹਕੂਮਤ ਵਿਰੁੱਧ ਸੰਘਰਸ਼ ਦਾ ਰਾਹ ਚੁਣ ਲਿਆ ਸੀ। ਉਹਨਾਂ ਨੂੰ ਜੇਲ੍ਹ ਦੀਆਂ ਤਕਲੀਫਾਂ ਵੀ ਉਹਨਾਂ ਦਾ ਹੌਸਲਾ ਖਤਮ ਨਹੀਂ ਕਰ ਸਕੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਲ੍ਹ ਵਿੱਚ ਆਜ਼ਾਦੀ ਸੰਗਰਾਮੀਆਂ ਨਾਲ ਕੀਤੇ ਜਾਂਦੇ ਅਣਮਨੁੱਖੀ ਵਿਹਾਰ ਦੇ ਵਿਰੋਧ ਵਿੱਚ ਕੀਤੀ ਗਈ ਭੁੱਖ ਹੜਤਾਲ ਦੇਸ਼ ਭਗਤੀ ਅਤੇ ਬਰਾਦਰੀ ਦੀ ਵਿਲੱਖਣ ਮਿਸਾਲ ਰਹੀ ਏ। ਅਮਰੀਕਾ ਨੇ ਨੇਪਾਲ ਨੂੰ ਹੜ੍ਹ ਪੀੜਤਾਂ ਦੀ ਪਛਾਣ ਕਰਨ 'ਚ ਮਦਦ ਕਰਨ ਲਈ $10 ਲੱਖ ਦੀ ਵਾਧੂ ਰਾਸ਼ੀ ਮਨਜ਼ੂਰ ਕੀਤੀ ਏ। ਇਸ ਪ੍ਰਵਾਨਗੀ ਨਾਲ ਨੇਪਾਲ ਵਿੱਚ ਆਫ਼ਤ ਰਾਹਤ ਲਈ ਅਮਰੀਕੀ ਵਿਦੇਸ਼ ਵਿਭਾਗ ਦੀ ਸਹਾਇਤਾ $50 ਲੱਖ ਤੋਂ ਵੱਧ ਹੋ ਗਈ ਏ। ਨਵੀਂ ਫੰਡਿੰਗ ਨੇਪਾਲ ਪੁਲਿਸ ਨੂੰ ਫੋਰੈਂਸਿਕ ਸਹਾਇਤਾ ਪ੍ਰਦਾਨ ਕਰੇਗੀ। ਵਿਦੇਸ਼ ਵਿਭਾਗ ਦੇ ਅੰਤਰਰਾਸ਼ਟਰੀ ਨਾਰਕੋਟਿਕਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਮਾਮਲਿਆਂ ਦੇ ਬਿਊਰੋ ਨੇ ਨੇਪਾਲ ਸਰਕਾਰ ਨੂੰ ਪੀੜਤਾਂ ਦੀ ਪਛਾਣ ਕਰਨ 'ਚ ਮਦਦ ਕਰਨ ਲਈ ਇਸ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਏ। ਅਮਰੀਕੀ ਅਧਿਕਾਰੀ DNA ਵਿਸ਼ਲੇਸ਼ਣ ਕਿੱਟਾਂ ਸਮੇਤ ਸਭ ਤੋਂ ਜ਼ਰੂਰੀ ਵਸਤਾਂ ਦਾ ਮੁਲਾਂਕਣ ਕਰਨ ਲਈ ਨੇਪਾਲ ਪੁਲਿਸ ਨਾਲ ਰਲ ਕੇ ਕੰਮ ਕਰ ਰਹੇ ਨੇ। ਇਹ ਸਹਾਇਤਾ ਹੜ੍ਹ ਪੀੜਤਾਂ ਲਈ ਭੋਜਨ, ਸਿਹਤ ਸੰਭਾਲ ਅਤੇ ਹੋਰ ਰਾਹਤ ਉਪਾਵਾਂ ਦਾ ਸਮਰਥਨ ਕਰਨ ਲਈ ਪ੍ਰਦਾਨ ਕੀਤੀ ਜਾ ਰਹੀ ਏ। ਇਸ ਦੌਰਾਨ ਨੇਪਾਲ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,386 ਹੋ ਗਈ ਏ। ਔਰਤਾਂ ਦੇ 2020 ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾਇਆ ਸੀ। 7 ਵਾਰ ਦੀ ਚੈਂਪੀਅਨ ਭਾਰਤੀ ਟੀਮ ਆਪਣੇ ਸਾਰੇ ਮੈਚ ਜਿੱਤ ਕੇ ਗਰੁੱਪ ਏ ਵਿੱਚ ਚੋਟੀ 'ਤੇ ਰਹੀ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਚੁਣੌਤੀਆਂ ਦੀ ਸਮੇਂ ਸਿਰ ਪਛਾਣ ਕਰਨ, ਉਨ੍ਹਾਂ ਲਈ ਪਹਿਲਾਂ ਤੋਂ ਤਿਆਰ ਰਹਿਣ ਅਤੇ ਤੁਰੰਤ ਕਾਰਵਾਈ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਏ। ਬ੍ਰਿਕਸ ਦੇਸ਼ਾਂ ਨੇ ਗੱਲਬਾਤ, ਸਲਾਹ ਮਸ਼ਵਰੇ ਅਤੇ ਕੂਟਨੀਤਿਕ ਯਤਨਾਂ ਰਾਹੀਂ ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ ਏ। ਵਿਸ਼ਵ ਸਿਹਤ ਸੰਗਠਨ WHO ਨੇ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਿਕਸ ਦੇਸ਼ਾਂ ਵੱਲੋਂ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਦੀ ਸ਼ਲਾਘਾ ਕੀਤੀ ਏ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਕੱਲ੍ਹ ਤੋਂ ਵਿਕਾਸਸ਼ੀਲ ਦੇਸ਼ਾਂ ਲਈ ਮਨੁੱਖੀ ਅਧਿਕਾਰਾਂ ਬਾਰੇ 6 ਦਿਨਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸ਼ੁਰੂਆਤ ਕਰੇਗਾ ਤੇ ਔਰਤਾਂ ਦੀ 2020 ਏਸ਼ੀਆ ਕੱਪ ਕ੍ਰਿਕਟ ਫਾਈਨਲ 'ਚ ਅੱਜ ਰਾਤੀ 8 ਵਜੇ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਏਗਾ। ਇਹਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਾਦੇਸ਼ਿਕ ਖਬਰਾਂ ਦਾ ਅਗਲਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ। وزیر اعظم نریندر مودی نے کہا ہے کہ برکس میں گلوبل ساؤتھ کے ملکوں کے اعتماد میں اضافہ ہوا ہے۔ وزیر اعظم نے ٹیکنالوجی اور اہم معدنیات کو ہتھیار کے طور پر استعمال کیے جانے کے خلاف تنبیہ کی ہے۔ وزیر اعظم نریندر مودی نئی دلی میں برکس سربراہ میٹنگ کے موقع پر قزاقستان، فلپینز، مصر، جنوبی افریقہ اور برونڈی کے صدور کے ساتھ دو طرفہ بات چیت کرنے والے ہیں۔ भारतीय रेलवेज में अगस्त के महीने में बारबरदारी के एतबार से सालाना बुनियाद पर 5.4% की शरह तरक्की रिकॉर्ड